0: ཁྱི ཕྱད མམ གསྲ ཁྱི ཕྱད མམ གསྲ
1: ལས་ལོ་ལོ་མ་ཅེན་ཡུན་ཆོ་ལ་གེ་ཤམ་གི་སུན་ཤེན་ལོབ་ཏོ་ཤེབ་དེ་སོ་ཡ་ཕུ་ཅེན་ཡུན་ན་ལོབ་ཏོ་ཤེབ་སུན་ཤེན་དེ་ན་ཐ་བོ་ཤེབ་དེ་ནང་གེ་ཁལ་པ་སན་ལ་ད་གེ་ལ་ཅེ་ཏོ་མི་རན་ད་དེ་གེ་ལ་སུ་རེ་ལ་ཐུ་རིན་ཐུ་རིན་དེ་འདྲ་ལ་ཡིན་ཨ་ལ་གེ་དེ་ན་ལ་ད་གེ་ཅེ་ཏོ་མི་རེ་ལ་ནེ་སེན་ལོ་ལོ་ཐ་ཅེན་ན་ ਨੇਨ ਚੁਸ਼ੂ ਪੋ ਜੁੰਦਾ ਦਾ ਲੋਗੀ ਮਾਂਜੇਲਾ ਦਾ ਸੁਨਾ ਟਸਿਲਾ ਦਾ ਸੁਨਾ ਤਵਲਾ ਦਾ ਸ਼ਿਗਾ ਜ਼ਰੂ ਸ਼ੂ ਚਾਤਾਂ ਜੋ ਲੋ ਸਮਾਂ ਦਿਲਾ ਦਾ ਨੰਬਰ ਸ਼ੂ ਵਿਚੋ ਤੇਵਲਾ ਲਪੂ ਨੇ ਕੋਂ ਤੋ ਸਮਾ ਕੁਸ ਸੇ ਤਾਂ ਦਾ ਚਵਲਮ ਦਾ ਯੋਂ ਦਾ ਸ਼ਿਮਿੰ ਦੀ ਸ਼ੇ ਯਿੰ ਲਾ
0: ਲੈ ਸੇ ਲਾ ਲਾ
1: ਆ ਨੇ ਤਿੰ ਗੇ ਜੋ ਲਵਾਂ ਦਾ ਜੋ ਗੁਰੂ ਲਾ ਦਾ ਅਜਾ ਬੇ ਮੈਂ ਛੇ ਚੀ ਦਾ ਕੋਂ ਤੋ ਸਮਾਂ ਲਪੂ ਨੇ ਸੁਸਮ ਦੋ ਬੇ ਨਾ ਨੇ ਸੇ ਰੋ ਨਾ ਸ਼ੇ ਯਿੰ ਸ਼ਿਮ ਗਿ ਲੂ ਸ਼ੇ
0: ਲੈ ਸੇ
1: ਲਾ ਤੇ ᱥᱤᱜᱟᱛᱮ ᱱᱟᱢᱞᱤᱝ ᱨᱩᱥᱩᱭᱪᱚ ᱛᱤᱱᱫᱩᱞᱟᱛᱟ ᱛᱷᱚᱢᱵᱮ ᱨᱩᱥᱩᱭ ᱛᱟᱢᱞᱤᱝ ᱛᱷᱟᱣᱟᱱ ᱞᱟᱛᱟ ᱛᱤᱱᱫᱩᱞᱟᱞ ᱵᱩᱭᱤᱞ
0: ᱱᱚᱞᱚ
1: ᱞᱟᱜᱟ ᱜᱮᱞᱟᱱ ᱛᱷᱚᱢ ᱛᱤᱱᱫᱟ ᱡᱤᱞ
0: ᱱᱮᱥᱮ
1: ᱞᱟᱜᱟ ᱜᱮᱞᱟ ᱠᱩᱥᱚᱱᱟᱝᱜᱚ
0: ᱥᱤᱫᱤᱱ ᱪᱟᱝᱜᱚ ᱞᱟᱭᱤᱱ ᱥᱮᱢᱚ ᱠᱷᱟᱢᱥᱟᱢ ᱞᱟᱭᱤᱱ ᱥᱮᱵᱟᱱᱟᱝ ᱠᱮᱱ ᱥᱮᱢᱚ ᱠᱷᱟᱢᱥᱟᱢ
2: ᱠᱷᱟᱢᱥᱟᱢ ᱜᱮᱞᱟ
0: ᱱᱚ ᱪᱮᱱ ᱦᱟᱨ ᱥᱩᱭᱱᱟ
2: gōngbō tōjī.
0: Nēsē, gōngbō tōjī lān xēbāng hēnē gōng bā.
2: Ngā xīn xīn pō mīnī jiāng gāyō, tē rīng gī tōsōng bā gīng, jī tō mā lā tō gīng, gīng, gīng, gīng, gīng, gīng, gīng, gīng, gīng, gīng, gīng,
0: gīng, gīng, gīng, gīng, gīng, gīng, gīng, gīng, gīng,
2: Nasi kila, ta sungse te kubi toman kanchu luka soba chumu te chitaka lana zo zebe tato lingye yung tang, to nini sobe sunan sawan lana zo zebe tato lingye yung, kanchu kachini sobe miwa lana zo zebe tato lingye yung, teni usan soba tang, sinro ling soba, teni tokcho ling soba, la soba na yubi tsomen lingye yung tang, teni sacho kasaka lishu yubi long ten sinro yung, teni sacho lishu yubi siri sungda la tang, tata kong lishu kengi chola ni zubi sinro yung,